ਕਰਾਂ ਜੇ ਤਾਂ ਵੇਖੀਓ ਦਾ ਭਗਵਾਨ ਚੋਦੇ ਜਗਨੋ ਕਰਾਂ ਜੇ ਤਾਂ ਵੇਖੀਓ ਦਾ ਤਨੋ ਭਗਵਾਨ।